ਜਾਨ ਦਾ ਮੰਗ ਦਾ ਮੰਗ ਪਾਮਾ ਦਾ ਪਾਮਾ ਪਾਮਾ ਗਾ ਮੰਗ ਕਾ ਗਾ ਮਾ ਪਾਮਾ ਗਾ ਮੰਗ ਨੇ ਪਾਮਾ ਗਾ ਮੰਗ ਸਾ ਮੰਗ ਪਾਮਾ ਦਾ ਗਾ ਮੰਗ।